0: ਸੁਣ ਪਾਗਾ ਕੀ ਮੋਰਨੀ, ਹੁਣੇ ਹੋਏ ਬਹੁਤ ਹੀ ਬੜੇ ਰਾਜਸਥਾਨੀ ਗੀਤ ਔਰ ਲਾਰੇ ਲਾਰੇ ਹੁਣੀ ਆ ਸੰਦੇਸ਼। ਔਰ ਦੇਖੋ ਜਟੇ ਆਪਣੀ ਬਿਨਾਂ ਰੀ ਆਪੀ ਬਾਤ ਕਰੀ ਰਹਾ ਕਿ ਬਈ ਬਿਨਾਂ ਰੇ ਅੱਜ ਕੱਲ੍ਹ ਬਿਨਾਂ ਆਪਣੀ ਆਤਮ ਨਿਰਭਰ ਵੇ ਰਹੀ ਹੈ, ਕਮਾਈ ਰਹੀ ਹੈ, ਹੱਥ ਮੇ ਪੈਸੋ ਵੀ ਰਹੀ ਰਹੋ ਔਰ ਪੈਸੋ ਕਿਸ ਤਰ੍ਹਾਂ ਬਚਾਉਣਾ ਹੋਏ। ਲੇਕਿਨ ਅਭੇ ਕਹੀ ਇਹ ਕਿ ਅਨੀਤਾ ਬਾਈ ਸਾਹਿਬ ਕਿ ਡਿਜੀਟਲ ਯੁੱਗ ਆਈ ਗਿਓ ਹੈ ਨਹੀਂ ਸਰ, ਸਭ ਕਾਮ ਲੈਣ ਦੇਣ ਆਪਣੇ ਸਭ ਇੱਕ ਮੋਬਾਈਲ ਰੂ ਵੇਰੀ ਹੈ, ਡਿਜੀਟਲ ਵੇਰੋ ਹੈ। ਤੋ ਅਣੀ ਬਾਤ ਹੈ ਆਪਣੇ ਬਿਨਾਂ ਨੇ ਅੱਜ ਇਹ ਜਾਣਕਾਰੀ ਦੇਵਾਂ ਕਿ ਆਣਾ ਜੋ ਡਿਜੀਟਲ ਯੁੱਗ ਹੈ ਤੋ ਅਣੇ ਜੋ ਆਪਣੇ ਉਦਯੋਗ ਅਪਣਾਈ ਆਪਣੇ ਜੋ ਗਾਂਵ ਮੇ ਆਪਣੇ ਗ੍ਰਾਮੀਣ ਜਿਤਰਾ ਵੀ ਲੋਕ ਹੈ ਕਿਤਰ ਸਸ਼ਕਤ ਵੇਚ ਸਕਿਆ।
1: ਬਿਲਕੁਲ, ਡਿਜੀਟਲ ਉਦਯਮਿਤਾ ਗ੍ਰਾਮੀਣ ਸਸ਼ਕਤੀਕਰਨ ਦੀ ਅਗਰ ਬਾਤ ਕਰਾਂ ਤਾਂ ਦੇਖੋ ਗ੍ਰਾਮੀਣ ਖੇਤਰਾਂ ਮੈਂ ਇੰਟਰਨੈਟ ਹੈ, ਸਮਾਰਟਫੋਨ ਹੈ, ਡਿਜੀਟਲ ਸਾਕਸ਼ਰਤਾ ਦਾ ਵਿਸਤਾਰ ਤੋਂ ਵੇ ਰਿਹਾ ਹੈ। ਜਿਤਰਾ ਵੀ ਯੁਵਾ ਕਿਸਾਨ ਹੈ ਔਰ ਜੀ ਯੁਵਾ ਬਹਿਣਾ ਹੈ ਵੀ ਨਵਣਾ ਨੇ ਨਵਾਂ ਅਵਸਰ ਮਿਲ ਰਿਹਾ ਹੈ, ਜਣੇ ਵੀ ਗ੍ਰਾਮੀਣ ਸਸ਼ਕਤੀਕਰਨ ਨੇ ਨਈ ਦਿਸ਼ਾ ਵੀ ਮਿਲ ਰਹੀ ਹੈ। ਔਰ ਲਾੜ ਲਾੜੇ ਦੇਖੋ ਵੀ ਫੋਨ ਦੇ ਮਾਧਿਅਮ ਹੈ, ਇੰਟਰਨੈਟ ਦੇ ਮਾਧਿਅਮ ਦੂਰ ਦਰਾਜਾ ਦਾ ਖੇਤਰਾਂ ਮੈਂ ਦੇਖੋ ਮਨਾਰੇ ਅਗਰ ਕਣੀ ਵੀ ਪ੍ਰਕਾਰ ਦੀ ਕਣੀ ਚੀਜ਼ਾਂ ਰੋ ਪਤੋ ਕਰਨਾ ਹੈ, ਮੌਸਮ ਦੀ ਜਾਣਕਾਰੀ ਲੈਣੀ ਹੈ, ਕਣੀ ਵੀ ਬਾਤ ਦੀ ਜਾਣਕਾਰੀ ਚਾਹੀਦੀ ਹੈ ਤਾਂ ਵੀ ਇਹਨਾਂ ਦੇ ਮਾਧਿਅਮ ਨੂੰ ਲੈ ਸਕੇ ਹੈ।
0: ਬਿਲਕੁਲ ਸਾਹ, ਔਰ ਦੇਖੋ ਅਣਿਓ ਕਹੀਏ ਕਿ ਆਤਮ ਨਿਰਭਰਤਾ ਵੀ ਵੇਵੇ ਔਰ ਸਥਾਨੀ ਰੋਜ਼ਗਾਰ ਵੀ ਮਿਲੇ। ਪਹਿਲੀ ਇੱਕ ਤਾਂ ਆਪਣੇ ਗਾਵਾਂ ਮੈਂ ਕਈ ਰੋਜ਼ਗਾਰ ਵਾਸਤੇ ਕਾਮ ਧੰਦਾ ਦੇ ਵਾਸਤੇ ਸ਼ਹਿਰ ਵਾਲੀ ਭਾਗਣਾ ਪੜਤੋ ਕਿ ਭਾਈ ਗਾਂਵ ਮੈਂ ਨਹੀਂ ਹੈ ਤਾਂ ਭਾਈ ਸ਼ਹਿਰ ਮੈਂ ਕਈ ਨਾ ਕਈ ਕਾਮ ਤਾਂ ਮਿਲਿਸ ਜਾਏਗਾ। ਲੇਕਿਨ ਅਭੇ ਡਿਜੀਟਲ ਉਦਯਮਿਤਾ ਦੇ ਕਾਰਨ ਗਾਂਵ ਮੈਂ ਰਹੀ ਆਪਣਾ ਖੁਦਰੋ ਵਿਵਸਾਇ ਆਪਣਾ ਜੋ ਕਿਸਾਨ ਭਾਈ ਹੈ ਵੀ ਕਰ ਸਕੇ ਸਰ।
1: ਬਿਲਕੁਲ, ਔਰ ਅਣਾਉਂ ਕਹੀਏ ਕਿ ਛੋਟਾ ਉਦਯੋਗਾਂ ਨੇ ਔਰ ਜਿਹੜਾ ਵੀ ਸੂਕਸ਼ਮ ਔਰ ਲਘੂ ਉਦਯੋਗ ਬਣਾਉਣੇ ਬੜਾਓ ਮਿਲ ਰਿਹਾ ਹੈ। ਗ੍ਰਾਮੀਣ ਕਾਰੀਗਰ, ਬੁਨਕਰ ਔਰ ਹਸਤਸ਼ਿਲਪ ਨਿਰਮਾਤਾ ਅਭੇ ਆਪਣੇ ਉਤਪਾਦਾਂ ਨੇ ਵੰਨਾ ਕਣੀ ਵੀ ਵਚੋ ਲਿਆ ਰਹੇ ਸਿੱਧਾ ਜੋ ਹੈ ਬਾਜ਼ਾਰ ਮਹੀਨੇ ਵੀ ਅਣਾ ਸਮਾਰਟਫੋਨ ਦੇ ਮਾਧਿਅਮ ਹੂੰ, ਇੰਟਰਨੈਟ ਦੇ ਮਾਧਿਅਮ ਹੂੰ ਔਰ ਦੇਖੋ ਡਿਜੀਟਲ ਸਾਕਸ਼ਰਤਾ ਦੇ ਮਾਧਿਅਮ ਹੂੰ ਜੋ ਹੈ ਵੇਚ ਸਕੇ ਸਾ।
0: ਅਣੇ ਲਾਲ ਲਾਲ ਦੇਖੋ ਈ ਕਮਰਸ ਔਰ ਵੈਸ਼ਵਿਕ ਬਾਜ਼ਾਰ ਲਾਰੇ ਲਾਰੇ ਆਪਣੇ ਜੋ ਜਿਤਰਾ ਵੀ ਸਥਾਨੀ ਉਤਪਾਦ ਹੈ ਆਪਣੇ ਕਿਸਾਨ ਭਾਈਆਂ ਔਰ ਬੇਨਾਰਾ, ਜਿਸੇ ਅਚਾਰ ਹੈ, ਪਾਪੜ ਹੈ, ਮਸਾਲਾ ਹੈ, ਹਸਤਸ਼ਿਲਪ ਯਾਨੀ ਕਿ ਹੱਥ ਦੀ ਬਣੀ ਥਕੀ ਜਿਤਰੀ ਵੀ ਚੀਜ਼ਾਂ ਹੈ ਔਰ ਜੈਵਿਕ ਉਤਪਾਦਨ ਹੈ ਯਾਨੀ ਕਿ ਜੈਸੇ ਕੋਈ ਵੀ ਉਤਪਾਦਨ ਕਰ ਰਿਹਾ ਹੈ ਤਾਂ ਉਹ ਅਮੇਜ਼ਨ, ਫਲਿੱਪਕਾਰਟ ਜਾਂ ਖੁਦ ਆਪਣੀ ਵੈਬਸਾਈਟ ਬਣਾਈ ਵੀ ਦੇਸ਼ ਵਿਦੇਸ਼ ਮੈਂ ਪਹਿਲੀ ਤਾਂ ਅਟੇਸ ਵੇਚਦਾ ਹਾਂ ਲੇਕਿਨ ਅਭੇ ਤਾਂ ਦੇਸ਼ ਵਿਦੇਸ਼ ਮੈਂ ਵੀ ਵੇਚੀ ਰਹੇ ਸਾ।
1: ਬਿਲਕੁਲ ਸਹੀ ਬਾਤ ਹੈ। ਅਰੰਡੇ ਲਾਲ ਲਾਰੇ ਵਿਚੋਲੀਓਂ ਹਟਵਾਰੇ ਵਾਸਤੇ ਗ੍ਰਾਮੀਣ ਭਾਈ ਆਪਣਾ ਉਤਪਾਦਨ ਰੋ ਸਹੀ ਔਰ ਬਿਹਤਰ ਮੁੱਲਿਆ ਵੀ ਬਣਾ ਨੇ ਮਿਲ ਰਿਹਾ ਹੈ, ਜਣਿਓ ਕਹੀਏ ਕਿ ਉਹਨਾਂ ਦੀ ਆਏ ਵੀ ਬੜਤੀ ਤੱਕ ਹੀ ਚਾਹੀ ਰਹੀ ਹੈ।
0: ਬਿਲਕੁਲ ਸਾ, ਔਰ ਦੇਖੋ ਜੈਸੇ ਸਵਯਮ ਸਹਾਇਤਾ ਬਣੇ ਬਿਨਾਂ ਬਾਤ ਹੈ, ਸਵਯਮ ਸਹਾਇਤਾ ਸਮੂਹ ਵੀ ਹੈ, ਵਣਾਂ ਰੋ ਵੀ ਡਿਜੀਟਲੀਕਰਨ ਵੇ ਗਿਓ ਹੈ ਤਾਂ ਬਣਿਓ ਕਹੀਏ ਕਿ ਜੇ

0: ਫੈਲਿਆ ਅੱਜ ਦੀ ਖਾਸ ਖਬਰਾਂ ਯਮੁਨਾ ਜਲ ਪਰਿਯੋਜਨਾ ਦੇ ਕਿਰਿਆਨਵਯਨ ਨੇ ਲਈ ਨਵੀਂ ਦਿੱਲੀ ਮਾਏ ਅਹਿਮ ਬੈਠਕ ਵੀ ਰਾਜਸਥਾਨ ਮਾਏ ਜਲ ਪ੍ਰਬੰਧਨ ਨੇ ਮਜ਼ਬੂਤੀ ਮਿਲੇ ਲਾ ਜੈਪੁਰ ਮਾਏ ਕੋਚਿੰਗ ਸੰਸਥਾਨਾਂ ਮਾਏ ਅਗਨੀ ਸੁਰੱਖਿਆ ਵਿਵਸਥਾਵਾਂ ਨੇ ਲੇਰ ਵਿਸ਼ੇਸ਼ ਅਭਿਆਨ ਚਲਾਇਆ ਗਿਆ ਨੈਫੈਡ ਰੇ ਨਿਲਾਮੀ ਪੋਰਟਲ ਰੋ ਸ਼ੁਭਾਰੰਭ ਕਾਸ਼ਤਕਾਰਾਂ ਸੂੰ ਸਿੱਧੀ ਖਰੀਦ ਖਾਤਰ ਜ਼ਰੂਰੀ ਵਿਵਸਥਾ ਤਿਆਰ ਅਰ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਲ ਨੀਨੋ ਪ੍ਰਭਾਵ ਸੂੰ ਕਮ ਬਾਰਿਸ਼ ਦੀ ਆਸ਼ੰਕਾ ਨੇ ਦੇਖਦਾ ਥਕਾ ਆਵਸ਼ਕ ਕ੍ਰਿਸ਼ੀ ਪ੍ਰਬੰਧਨ ਉਪਾਅ ਮਾਥੇ ਵਿਆਪਕ ਦਿਸ਼ਾ ਨਿਰਦੇਸ਼ ਦਿਆ ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਰਵੇ ਸਮਾਚਾਰ ਵਿਗਤਵਾਰ ਯਮੁਨਾ ਜਲ ਪਰਿਯੋਜਨਾ ਰੇ ਕਿਰਿਆਨਵਯਨ ਸੂੰ ਜੁੜਿਆ ਨਿਆਰਾ ਨਿਆਰਾ ਪਹਿਲੂਆਂ ਮਾਥੇ ਅੱਜ ਨਵੀਂ ਦਿੱਲੀ ਮਾਏ ਬੈਠਕ ਵੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਔਰ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪਰਿਯੋਜਨਾ ਨੇ ਐਮ ਓ ਯੂ ਸੂੰ ਜੁੜਿਆ ਨਿਆਰਾ ਨਿਆਰਾ ਮੁੱਦਾ ਮਾਥੇ ਅੰਤਿਮ ਰੂਪ ਦਿਓ ਸਾਥੇ ਹੀ ਕਿਸਾਊ ਬਾਂਧ ਪਰਿਯੋਜਨਾ ਮਾਥੇ ਵੀ ਵਿਚਾਰ ਵਿਮਰਸ਼ ਕਰਿਓ ਇਨ ਮੌਕੇ ਮਾਥੇ ਸ਼੍ਰੀ ਪਾਟਿਲ ਕਹੋ ਕਿ ਯਮੁਨਾ ਜਲ ਪਰਿਯੋਜਨਾ ਨੇ ਦੀਰਘਕਾਲਿਕ ਨਜ਼ਰੀਏ ਦੇ ਸਾਥੇ ਅੱਗੇ ਵਧਾਇਓ ਜਾ ਰਿਹਾ ਹੈ ਇਨਰੇ ਤਹਿਤ ਪਾਣੀ ਨੇ ਪਾਈਪ ਲਾਈਨ ਦੇ ਮਾਧਿਅਮ ਸੂੰ ਪਹੁੰਚਾਣੇ ਰੋ ਪ੍ਰਸਤਾਵ ਹੈ ਜਿਨਸੂ ਵਿਤਰਣ ਵਿਵਸਥਾ ਚੌਕੀ ਵੇਲਾ ਬਣਾ ਕਹੋ ਕਿ ਕਿਸਾਊ ਬਾਂਧ ਪਰਿਯੋਜਨਾ ਰੇ ਬਾਰਾਮਾਏ ਛੇ ਰਾਜਾਂ ਦਾ ਮੁੱਦਾ ਰੋ ਸਮਾਧਾਨ ਵਿਓ ਹੈ ਬੇਗੋ ਹੀ ਐਮ ਓ ਯੂ ਵੀ ਕਰਿਓ ਜਾਵੇਲਾ
1: दोनों मुख्यमंत्री उपस्थित रहे दोनों ने जो हरियाणा से पानी जो सरप्लस वाटर आज उसका नया एमओए करके उसका पानी का जो उनका अधिकार है जितना पानी वो तय हुआ है उतना ही पानी के लिए पाइपलाइन से पानी राजस्थान तक ले जाने के लिए वो दोनों में सम्मति बनी है आने वाले मंडे को उसके ऊपर साइन होगी और माननीय प्रधानमंत्री श्री नरेंद्र मोदी साहब के सामने वो एमओयू का उनको एक्सचेंज करेंगे
0: ਮੁੱਖਮੰਤਰੀ ਸ਼੍ਰੀ ਸ਼ਰਮਾ ਕਹੋ ਕਿ ਯਮੁਨਾ ਜਲ ਪਰਿਯੋਜਨਾਵਾਂ ਸੂੰ ਸੇਖਾਵਾਟੀ ਖੇਤਰ ਖਾਸ ਹੈ ਬੇਗੋ ਬੇਗੋ ਇਹਨੇ ਧਰਾਤਲ ਮਾਥੇ ਲਾਇਓ ਜਾਵੇਲਾ ਵਟੀ ਨੇ ਸ਼੍ਰੀ ਸੈਨੀ ਕਹੋ ਕਿ ਬੈਠਕ ਮਾਏ ਬਰਸਾਤ ਰੇ ਪਾਣੀ ਨੇ ਸਹੇਜ ਰਾਜਸਥਾਨ ਪਹੁੰਚਾਣੇ ਨੇ ਲੇਰ ਵਿਚਾਰ ਵਿਮਰਸ਼ ਵੀ ਕਰਿਓ ਗਇਓ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੈਡਮ ਅੱਜ ਕਰੋਲੀ ਪਹੁੰਚਿਆ ਵਣਾ ਸਰਕਿਟ ਹਾਊਸ ਪਾਂਚਣਾ ਸੰਘਰਸ਼ ਸਮਿਤੀ ਰਾ ਪ੍ਰਤੀਨਿਧੀਆਂ ਦੇ ਸਾਥ ਬਣਤਲ ਕਰੀ ਸੰਘਰਸ਼ ਸਮਿਤੀ ਰਾ ਅਧਿਅਕਸ਼ ਅਸ਼ੋਕ ਸਿੰਘ ਧਾਬਾਈ ਅਰ ਦੂਜਾ ਪੰਚ ਪਟੇਲਾਂ ਦੀ ਉਪਸਥਿਤੀ ਮਾਏ ਸਮੱਸਿਆ ਦੇ ਸਮਾਧਾਨ ਖਾਤਰ ਵਿਚਾਰ ਵਿਮਰਸ਼ ਕਰਿਓ ਗਇਓ ਇੰਡਰੇ ਚਾਲਤਾ ਕਰੋਲੀ ਵਿਧਾਇਕ ਦਰਸ਼ਨ ਸਿੰਘ ਅਰ ਜ਼ਿਲ੍ਹਾ ਕਲੈਕਟਰ ਅਕਸ਼ੈ ਗੋਦਾਰਾ ਵੀ ਮੌਜੂਦ ਰਿਹਾ ਵਟੀ ਨੇ ਪਾਂਚਣਾ ਬਾਂਧ ਸੂੰ ਸਿੰਚਾਈ ਖਾਤਰ ਨਹਿਰਾਂ ਮਾਏ ਪਾਣੀ ਛੋੜਨੇ ਨੇ ਲੇਰ ਸਵਾਈ ਮਾਧੋਪੁਰ ਜ਼ਿਲ੍ਹੇ ਰਾ ਖੰਡੀਪ ਗਾਂਵ ਮਾਏ ਕਾਸ਼ਤਕਾਰਾਂ ਰੋ ਮਹਾਂਪੜਾਵ ਅੱਜ ਵੀ ਜਾਰੀ ਰਿਹਾ ਵਟੀ ਨੇ ਧਰਨੇ ਰੇ ਕਾਰਨ ਕੁਛ ਵਕਤ ਤਾਈਂ ਰੇਲ ਯਾਤਾਯਾਤ ਵੀ ਪ੍ਰਭਾਵਿਤ ਰਿਹਾ ਮੌਕੇ ਮਾਥੇ ਮੋਟੀ ਤਾਦਾਦ ਮਾਏ ਪੁਲਿਸ ਬਲ ਤੈਨਾਤ ਹੈ ਜੈਪੁਰ ਮਾਏ ਅੱਜ ਮੰਤਰੀ ਮੰਡਲੀ ਉਪ ਸਮਿਤੀ ਦੀ ਬੈਠਕ ਵੀ ਉਪ ਮੁੱਖ ਮੰਤਰੀ ਡਾਕਟਰ ਪ੍ਰੇਮ ਚੰਦ ਬੈਰਵਾਰੀ ਅਧਿਅਕਸ਼ਤਾ ਮਾਏ ਹੋਈ ਇਨ ਬੈਠਕ ਮਾਏ ਪ੍ਰਦੇਸ਼ ਦਾ ਨਿਆਰਾ ਨਿਆਰਾ ਜ਼ਿਲ੍ਹਾ ਮਾਏ ਰਿਆਇਤੀ ਦਰਾਂ ਮਾਥੇ ਜ਼ਮੀਨ ਆਵੰਟਨ ਰਾ ਪ੍ਰਕਰਣਾ ਮਾਥੇ ਵਿਚਾਰ ਵਿਮਰਸ਼ ਕਰਿਓ ਗਇਓ ਬੈਠਕ ਮਾਏ ਸ਼ਿਕਸ਼ਾ ਸਵਾਸਥਯ ਔਰ ਸ਼ਹਿਰੀ ਵਿਕਾਸ ਨੂੰ ਜੁੜਿਆ ਪ੍ਰਸਤਾਵਾਂ ਮਾਥੇ ਸਮੀਖਿਆ ਕਰ ਸਹਿਮਤੀ ਦੀ ਗਈ ਚਿਕਿਤਸਾ ਔਰ ਸਵਾਸਥਯ ਮਹਿਕਮਾਰੀ ਪ੍ਰਮੁੱਖ ਸ਼ਾਸਨ ਸਚਿਵ ਗਾਇਤਰੀ ਰਾਠੌੜ ਅੱਜ ਜੋਧਪੁਰ ਰਾ ਉਮੀਦ ਸਫਾਖਾਨਾ ਰੋ ਜਾਇਜ਼ਾ ਕਰਿਓ ਬਣਾ ਪ੍ਰਸੂਤਾਵਾਂ ਚਿਕਿਤਸਕਾਂ ਔਰ ਨਰਸਿੰਗ ਸਟਾਫ ਸੂੰ ਬਣਤਲ ਕਰ ਉਪਚਾਰ ਵਿਵਸਥਾਵਾਂ ਮਾਤੇ ਫੀਡਬੈਕ ਲਿਓ ਸਾਥੇ ਹੀ ਅਹਿਲਕਾਰਾਂ ਨੇ ਚਿਕਿਤਸਾ ਸੇਵਾਵਾਂ ਨੇ ਬੱਤੀ ਪ੍ਰਭਾਵੀ ਔਰ ਗੁਣਵੱਤਾਪੂਰਨ ਬਣਾਉਣ ਖਾਤਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਆ ਇਨਰੇ ਪਾਛੇ ਖਬਰ ਨਵੀਸਾਂ ਸੂੰ ਬਣਤਲ ਮਾਏ ਸ਼੍ਰੀਮਤੀ ਰਾਠੌੜ ਕਹੋ ਕਿ ਹਰ ਮਰੀਜ਼ ਨੇ ਚੋਖੋ ਔਰ ਸੁਰੱਖਿਅਤ ਇਲਾਜ ਮੁਹੱਈਆ ਕਰਵਾਉਣੋ ਰਾਜ ਸਰਕਾਰੀ ਸਰਵੋੱਚ ਪ੍ਰਾਥਮਿਕਤਾ ਹੈ ਆਮ ਜਨ ਨੇ ਚਿਕਿਤਸਾ ਲਈ ਸਾਰੂ ਭਰੋਸੋ ਬਣਾਇਓ ਰੱਖਣੋ ਚਾਹੀਜੈ ਵਣਾ ਕਹੋ ਕਿ ਸਗੜਾ ਸਫਾਖਾਨਾ ਮਾਏ ਮਾਨਕ ਚਿਕਿਤਸਾ ਪ੍ਰੋਟੋਕੋਲ ਐਸ ਓ ਪੀ ਦੀ ਪਾਲਣਾ ਪੱਕੀ ਕਰਨ ਖਾਤਰ ਜ਼ੋਰ ਦਿਓ ਜਾ ਰਿਹਾ ਹੈ
2: इनके जो पोस्ट ऑपरेटिव बोर्ड है लेबर रूम एरिया है महिलाओं से भी बात करी है डॉक्टर्स और स्टाफ से भी बात करी है कि किस तरह से वो लोग एंश्योर कर रहे हैं कि सारे प्रोटोकॉल्स की जो मेडिकल के प्रोटोकॉल्स हो उनकी पालना हो